ਜਿਵੇਂ ਵਾਰੀ ਵੀ ਇੱਕ ਉੱਚੀ ਸਥਿਤੀ ਹੈ, ਜਿਵੇਂ ਵਾਰੀ ਭਲੇ ਉਠਾਓ, ਲੇਕਿਨ ਪਹਿਲੇ ਹੀ ਚੈੱਕ ਕਰੋ ਕਿ ਸਿੱਖਣ ਮੇਂ ਪਿੰਦ ਲੱਗਦੀ ਹੈ। ਉੱਚ ਮੇਵਾ